0: ਲੱਗੀ ਲੱਗੀ
1: ਓ ਲੈ ਪੈਟਰੋਲ ਤੇ ਪਵਾਏ ਨੀ ਕੋਈ ਗੱਲ ਨੀ ਸਾਡੀ ਗੱਡੀ ਤੇ ਗੁੱਡਵੈਲ ਨਾਲ ਚੱਲਦੀ ਹੈ
2: If you've ever set a ringtone to Kya Mujhe Pyar Hai, you're in the right place. This is the Big Millennial Weekender, only on Big 106.2, the beat of Bollywood. Big 106.2.